ਉਹਦੇ ਕਿ ਮੈਂ ਖਰਚ ਦੇ ਵੇ ਫਿਰ ਮੰਮੀ ਕਦੀ ਕਰੂ ਮੈਂ ਕੁੜੀ ਅੰਮੀ ਕਹਿੰਦੀ ਆ ਲੰਚ ਬ੍ਰੇਕ ਹੈ ਮੇ ਤੁਗੇ ਸ਼ੋਗਾ ਅਰਗੂ ਮੈਂ ਖਾਸ ਕੋਲੀ ਫੈਸ਼ਨ ਐਂਡ ਬਿਊਟੀ ਕੇ ਮੀ ਦਾਇਰਾਇਂ ਅਰਗੂ ਮੈਂ ਹੇਦੁਮ ਗੇ ਲੋਮਗਾ ਵਿਸਨਾਲੋਂ ਮੁਹੀ ਮੋਬਾਈ ਕਾਹਲਾ ਕੰਤੇ ਤਕ ਖਾਸ ਗੋਤੇ ਕਾ ਅਲਾ ਹੇਦੁਮ ਗੇ ਕੁਲਤਾ ਗੁਲਵਾਲ ਵਿਧਾਨ ਗੱਤਕ ਉਮੀਦ ਕੁਰੰ ਹਮਾ ਮੁਹੀ ਮੋਮਾਲ ਮਾਤਾ ਕਾ ਵੇ ਕੰਦੀ ਕਮਾ ਮਿਹਾ ਸਾਬੁੰ ਇਤੁਰ ਲਾਵੇਂ ਹਿਮਨਾਲ ਦੇ ਮੋ ਸ਼ੋਨੀ ਮਾਲਾ ਫਰਗਨ ਬਕੀ ਵੇਲਾਣਾ ਇਹ ਮਿਹਾ ਹੁਣ ਤੇਰੀ ਨਾ ਬਾਜ ਜਵੇ ਰੂਫਾਰ ਵਕਤ ਕੋਲ ਕੰਗੇ ਦੇ ਅਸਲਾਮ ਅਲੈਕੁਮ।

ਮੇਰੇ ਨਵਫੀਤਾ ਸ਼ੋਅ ਸਕੂਰੀਆ ਗੇਂਦਾ ਨੂੰ ਅਗਰ ਤੇਰੀ ਸਿੰਘ ਮਾਹ ਮੈਂ ਕੁਰੀਆ ਗੇਂਦਾ ਸ਼ੋਅ ਕਾ ਬੈ ਵੇਰਵੇਲਾ ਮਾਸੇ ਕਤੇ ਫੁਰਮ ਕੋ ਲਾ ਲਾਵੇਂ ਅਡੋ ਹਮ ਕੇ ਫੁਰਸਤ ਲੀ ਬਿਕੇ ਮੇਦਣੀ ਵਰ ਫੋਰ ਗਦ ਮਾਸੇ ਕਤੇ ਕਿੰਗੇ ਬੋਰ ਦੇ ਮੀ ਸ਼ੋ ਕੇ ਤੇਰੇ ਮਾਸੇ ਕਤੇ ਤਕਾ ਇਹੁਨ ਤੇਰੀ ਨਾ ਕਮਦਾ ਲਾਵ ਤਕ ਐ ਚੇ ਸ਼ਾਹ ਬੋੜਾ ਮੇ ਗੇਨਸ ਤੇ ਨੀ ਦੇ ਉਮੀਦ ਮੇ ਕੋਰਨੀ ਮੀ ਹਾਈ ਸਾ ਬੰਗਾ ਰੇ ਗੇਨਸ ਹੁਣ ਲਾਵ ਤੈ ਹੁਣ ਤੇਰੀ ਨਾ ਕਮ ਦੇ ਕਮ ਅਣੇ ਕਸਮ ਵਰ ਰੀਤ ਲਾਵੇਂ ਹਿਮਣ ਆਲਦੀ ਬਦਲ ਕੋਲਾਂ।